ਇਸ ਦੇ ਨਾਲ ਹੀ ਇਹ ਪ੍ਰੋਗਰਾਮ ਸਮਾਪਤ ਹੁੰਦਾ ਹੈ। ਸ਼ਾਮ ਦੇ 4:30 ਵੱਜ ਰਹੇ ਨੇ। ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਇਹ ਦੁਰਗਾ ਮਾਤਾ। ਸਤੀ ਸਾਧਵੀ ਭਗਵਾਨ ਸ਼ਿਵ ਉੱਪਰ ਅਪਾਰ ਪ੍ਰੀਤੀ ਰੱਖਣਾਰਾ, ਭਵਾਨੀ ਸੰਸਾਰ ਨਾ ਬੰਧਨ ਮਾਤੀ ਮੁਕਤ ਕਰਨਾਰਾ, ਆਰਿਆ ਦੁਰਗਾ ਜੈ ਅਪਾਵਨਾਰਾ, ਆਦਿਆ ਤ੍ਰਿਨੇਤਰਾ ਤ੍ਰਿਸ਼ੂਲਧਾਰਿਣੀ ਦੁਰਗਾ ਦੇਵੀ ਨੇ ਅਮੇ ਪ੍ਰਣਾਮ ਕਰੀਏ ਜੀ।

ਸੱਚੀ ਆਸ਼ਿਕ ਨਵਦ ਦਿਖਾਵੂੰ ਰੱਬ ਮੈਂ ਆਪਣੇ ਰਾਮ ਕੋ ਦਿਧਾਮ ਕੋ ਦਿਧਾਮ ਕੋ ਦਿਧਾਮ ਰੱਬ ਮੈਂ ਆਪਣੇ